ਪਰਲੇ ਮੁਲਕ ਤੋਂ ਮੁੰਡਾ ਆਉਂਦਾ ਆ ਕੇ ਉਹਨੂੰ ਇੱਕ ਉੱਚੀ ਲੰਮੀ ਸੋਹਣੀ ਸੁਨੱਖੀ ਪੇਂਡੂ ਮੁਟਿਆਰ ਮਿਲਦੀ ਆ ਤੇ ਉਹ ਕੁੜੀ ਉਸ ਮੁੰਡੇ ਦਾ ਖਾਣ ਪੀਣ ਤੇ ਰਹਿਣ ਸਹਿਣ ਦਾ ਰੰਗ ਢੰਗ ਵੇਖ ਕੇ ਆਪਣੇ ਸੋਹਣੇ ਪਿੰਡ

0: ਨਾ ਗਲੀਆਂ ਘੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: Do you ever wish your family's diet could be that little bit better? Then why not try Caratino Better Ghee, the healthier, low-cost butter ghee alternative. Caratino Better Ghee is around half the price of pure butter ghee, but it's cholesterol-free and lower in saturated fats. Better ghee tastes just like the finest butter ghee in cooking, so it's perfect for making all your favourite recipes. Look out for Caratino Better Ghee at Tesco, Asda, Morrisons and quality local grocery stores.

0: ਕਰੀਆਂ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡਾਂ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935।
2: Get ready to relive the beats that defined a generation. Daytimers is coming to Sheffield on Saturday, the 8th of August at the Steamworks. Step back into the legendary 1980s Daytimer movement, where Bhangra, electronic beats, and Western pop came together to create a cultural revolution that changed British Asian nightlife forever. Doors open at 2 p.m. with the event from 3 p.m. until 8 p.m. Tickets are just £25. For more information and tickets, visit thesteamworks.co.uk or head to the Sunrise Radio social media pages.
3: 24 hours a day.
4: The classic hit, Flashback. Flashback, as we go down memory lane. Where were you when you first heard this?

0: ਨਾ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274-488-935
2: Did you know radio advertising generates an average revenue return of £7.70 for every pound spent? It builds awareness, drives online searches, and keeps your business in customers' minds through regular, trusted exposure. Put the power of radio behind your business with Sunrise Radio, broadcasting across Yorkshire, Manchester, East Lancashire, and Milton Keynes, with even more areas coming soon. And as we prepare to expand our coverage further, ask about our limited special advertising offer. Call 01274735043.

0: ਦੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡਾਂ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935।
2: Have you noticed the way fans shout at football matches?
3: Oh, wake up!
2: That's because conveying your message with sound is the most effective way to communicate to the players on the pitch that they're rubbish. And this works in advertising too. You see, research shows how brands that use radio to amplify their advertising are 49% more likely to get noticed. See radio differently at radiocentre.org.

0: ਬੋਲਾ ਜੀ ਵੇਖਿਆ ਯੁੱਧਵੀਰ ਮਾਣਕ ਨੇ ਆਪਣੇ ਮਹਿਬੂਬ ਦੀ ਤੁਲਨਾ ਚਾਨਣਾ ਕਰਕੇ ਉਹਦੀ ਕਿਵੇਂ ਤਾਰੀਫ ਕੀਤੀ ਆ
1: ਪਰ ਕਿਸੇ ਹੋਰ ਨੂੰ ਨਾ ਕਹਦੀ ਉਹਨੇ ਤਾਰੀਫ ਤਰੂਫ ਨਹੀਂ ਕੀਤੀ ਉਲਟਾ ਉਹਦੀ ਬੇਇੱਜ਼ਤੀ ਕੀਤੀ ਆ
2: ਉਹ ਕਿਵੇਂ
1: ਹੁਣ ਤੁਹਾਨੂੰ ਕਮਲੀਆਂ ਨੂੰ ਕਿਵੇਂ ਸਮਝਾਈਏ ਕਿ ਅੱਜ ਦੇ ਸਾਇੰਸਦਾਨਾਂ ਨੇ ਰਾਕਟ ਰਾਹੀਂ ਚੰਨ ਤੇ ਉੱਪਰ ਜਾ ਕੇ ਸਿੱਧ ਕਰਤਾ
2: ਕੀ
1: ਕਿ ਚੰਨ ਕੋਈ ਸੋਹਣਾ ਸੁਨੱਖਾ ਨਹੀਂ ਆ ਐਵੇਂ ਚਿਬ ਖੜਬਾ ਜਿਹਾ ਹੀ ਆ ਕਹਿੰਦੇ ਆ ਇੱਕ ਵਾਰੀ ਇੱਕ ਬਘੇਲ ਸਿਓ ਜੱਟ ਨੇ ਊਂਠ ਚਾਰ ਲਈ ਇੱਕ ਬਿਹਾਰੀ ਭਈਆ ਨੌਕਰ ਰੱਖ ਲਿਆ ਭਈਆ ਸਵੇਰੇ ਸਵੇਰੇ ਊਂਠ ਨੂੰ ਲੈ ਜਾ ਕਰੇ ਤੇ ਸ਼ਾਮ ਨੂੰ ਚਾਰ ਕੇ ਘਰ ਲੈ ਆਇਆ ਕਰੇ ਇੱਕ ਦਿਨ ਕੀ ਹੋਇਆ ਗਰਮੀਆਂ ਦੀ ਰੁੱਤੇ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਦਰਖਤ ਥੱਲੇ ਪਏ ਦੀ ਭਈਏ ਦੀ ਅੱਖ ਲੱਗ ਗਈ ਤੇ ਉਧਰੋਂ ਬਘੇਲ ਸਿਓ ਦੇ ਊਂਠ ਦੀ ਚੰਨਣ ਸਿਓ ਦੀ ਬੋਤੀ ਨਾਲ ਅੱਖ ਲੜ ਗਈ ਚੋਰੀ ਚੋਰੀ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕਰਦੇ ਊਂਠ ਤੇ ਊਂਠਣੀ ਕਿਲੋ 2 ਕਿਲੋਮੀਟਰ ਗਾਹਾਂ ਨਿਕਲ ਗਏ ਜਦੋਂ ਭਈਏ ਦੀ ਅੱਖ ਖੁੱਲੀ ਉਹਨੂੰ ਤਾਂ ਪੈ ਗਈ ਭਸੂੜੀ ਵੀ ਭਾਈ ਮੇਰਾ ਤਾਂ ਊਂਠ ਚੋਰੀ ਹੋ ਗਿਆ ਡਰ ਗਿਆ ਵੀ ਮੈਨੂੰ ਤਾਂ ਜੱਟ ਕੁੱਟ ਕੁੱਟ ਕੇ ਮਾਰ ਦੂ ਉਹ ਤਾਂ ਆਪਣੀ ਬਿਹਾਰ ਵਾਲੀ ਗੱਡੀ ਲੱਗਿਆ ਫੜਨ ਫਿਰ ਉਹਨੂੰ ਚੇਤਾ ਆ ਗਿਆ ਵੀ ਭਾਈ ਮੈਂ ਤਾਂ ਆਪਣਾ ਐਡਰੈਸ ਦਿੱਤਾ ਹੋਇਆ ਜੱਟ ਨੂੰ ਹੋਰ ਨਾ ਕਿਤੇ ਮਗਰੇ ਆ ਕੇ ਮੈਨੂੰ ਕੁੱਟੇ
3: ਫਿਰ ਭਈਏ ਨੇ ਸੁਨੇਹਾ ਭੇਜਤਾ
0: ਕੋਈ ਸਵਾਹ ਭੇਜਣਾ ਸੀ ਭਈਆ ਵਿਚਾਰਾ ਬਿੰਦ ਰੱਖੀ ਵਾਂਗੂ ਨਾ ਉਹਦਾ ਅਤਾ ਜਾਣਦਾ ਤੇ ਨਾ ਉਹਦਾ ਪਤਾ ਜਾਣਦਾ ਨਾ ਤਾਂ ਭਈਏ ਨੂੰ ਇਹ ਪਤਾ ਕਿ ਊਂਠ ਨੂੰ ਪੰਜਾਬੀ 'ਚ ਕਹਿੰਦੇ ਕੀ ਆ ਤੇ ਨਾ ਹੀ ਉਹਨੂੰ ਬਘੇਲ ਸਿਓ ਦਾ ਨਾਂ ਚੇਤੇ ਆਵੇ ਵੀ ਜੱਟ ਦਾ ਨਾਂ ਕੀ ਆ ਅਖੀਰ ਨੂੰ ਵਿਚਾਰੇ ਨੂੰ ਤੁਰਦੇ ਫਿਰਦੇ ਨੂੰ ਜ਼ਮੀਨ ਤੋਂ ਊਂਠ ਦਾ ਇੱਕ ਲੇਡਾ ਲੱਭ ਗਿਆ ਉਹਨੂੰ ਆਪਣੇ ਹੱਥ ਦੀ ਤਲੀ ਤੇ ਚੱਕੀ ਫਿਰੇ ਤੇ ਸਾਹਮਣੇ ਇੱਕ ਹੋਰ ਭਈਆ ਤੁਰਿਆ ਆਵੇ ਉਹਨੂੰ ਕਹਿੰਦਾ ਭਈਆ ਬਾਤ ਸੁਣ ਉਹਨਕੋ ਕਹਿਣਾ ਜਿਨ ਕੇ ਹੈ ਹਮ ਖੋ ਗਏ ਆ ਵੋ ਜਿਨ ਕਾ ਹੈ ਯੇ
3: ਵਾਹ ਬਿੰਦ ਰਖੀਆ ਜੀ ਮੰਨ ਗਏ ਤੁਹਾਡੇ ਹੌਸਲੇ ਨੂੰ ਨਾ ਕੁੜੀ ਦਾ ਅਤਾ ਜਾਣਦੇ ਹੋ ਨਾ ਉਹਦਾ ਪਤਾ ਜਾਣਦੇ ਹੋ
2: ਫੇਰ ਵੀ ਅਗਲੇ ਨੂੰ ਆਪਣੀ ਆਪਣੀ ਲੱਗਦੀ ਹੈ।